ਹੈਲੋ ਹੈਲੋ ਜਿੱਥੋਂ ਲੰਘਦੇ ਮੁੰਡੇ ਕਰਦੇ ਬਾਏ ਬਾਏ ਸੀ ਯੂ ਕੱਲੀ ਰੱਖ ਹਾਕੇ ਤੈਨੂੰ ਫਰਦੇ।